ਆਈ ਗਾ ਮੇ ਬਾੜੀ ਪੋਸਟ ਆਫਿਸ ਜਾਉਲੇ ਰਾਮਾ ਜਾਲਾਈ ਪ੍ਰਕਾਸ਼ ਕਰੀ ਮਹਕੁਮਾ ਜੰਗੀਪੁਰ ਥਾਣਾ ਰੋਗਨਾਥ ਗਜ ਹੋਲ জেলায় আমার মুর্শিদাবাদ যারা নকল ওগো জেলায় আমার মুর্শিদাবাদ মিথ্যা কথা নয়।